ਸਭ ਜੀ ਸਾਹਿਬ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਖਾਮ ਮੂਰਤ ਅਰਜੁਨੀ ਸਹਿਬਾਂ ਗੁਰੂ ਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੇ ਸੋਚ ਨ ਹੋਵੇ ਜੇ ਸੋਚੇ ਲਕਵਾਰ ਛਿਪੇ ਛੁਪ ਨ ਹੋਵੇ ਜੇ ਲਾਇ ਰਹਾ ਵਿਵਤਾਰ ਭੁਖਿਆ ਭੁਕਨ ਉਤਰੀ ਜੇ ਪਾਨਾ ਪੁਰਿਆ ਪਾਰ ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨ ਚਲੇ ਨਾਲ ਕਿਵ ਸਚਿਆਰ ਹੋਇਆ ਕਿਵ ਕੋੜੇ ਟੁੱਟੇ ਪਾਲ ਹੁਕਮ ਰਜਾਈ ਚੜਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਇਆ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਇਆ ਹੈ ਹੁਕਮੇ ਅੰਦਰ ਸਭ ਖੋ ਬਾਹਰ ਹੁਕਮ ਨਾ ਖੋਏ ਨਾਨਕ ਹੁਕਮੇ ਜੇ ਬਜੇ ਠਾਹ ਮੈਂ ਕਹਿ ਨਾ ਖੋਏ ਗਾਵੇ ਕੋ ਤਾਨਾ ਹੋਵੇ ਕਿਸੇ ਤਾਨ ਗਾਵੇ ਕੋ ਦਾਚਨੀ ਨਿਸ਼ਾਨ ਗਾਵੇ ਕੋ ਕੁੰਵੜਿਆ ਯਾ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਜ ਕਰੇ ਤਨਖੇ ਗਾਵੇ ਕੋ ਜਿਲੇ ਫਿਰਦੇ

ਲੱਕ ਹੋਵੇ ਲੱਕ ਵੀਸ ਲੱਕ ਲੱਕ ਗੇੜਾ ਆਖਿਆ ਹੈ ਇੱਕ ਨਾਮ ਜਗਦੀਸ ਇਤ ਰਹੇ ਫਟ ਪਵੜੀਆ ਛੁੜੀਏ ਹੋਇਆ ਖੀਸ ਸਣਕ ਲਾ ਆਖਾ ਸਖੀ ਕੀਟਾ ਆਰੀ ਰੀਸ ਨਾਨਕ ਨਰਵੀ ਪਾਇਆ ਕੁੜੇ ਕੁੜਤੀ ਸਾਕਨ ਜੋ ਛਿਪੇ ਨਾ ਜੋਰ ਜੋ ਨ ਮੰਗਣ ਦੇ ਨਾ ਜੋਰ ਜੋ ਨ ਜੀਵਨ ਮਰਨ ਨਾ ਜੋਰ ਜੋ ਨਾ ਰਾਜ ਮਲ ਮਨਸੋ ਜੋ ਨਾ ਸ੍ਰਿਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੇ ਸੰਸਾਰ ਜਿਸ ਹਤ ਜੋ ਕਰ ਵੇ ਕਹਿ ਸੋਏ ਨਾਨਕ ਉਠਮ ਨੀਚ ਨ ਕੋਏ ਅਰਤਿ ਰੁਤਿ ਤਿਥਿ ਵਾ ਪਾਵਨ ਪਾਣੀ ਅਗਨੀ ਪਾਤਾਲ ਥਿਸ ਵਿੱਚ ਤਰਥੀ ਥਾਪ ਰਖੀ ਧਰਮਸਾਲ ਥਿਸ ਵਿੱਚ ਜੀਅ ਜੁਗ ਖੇ ਰੰਗ ਤਿਨਖੇ ਨਾਮ ਅਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸੱਚਾ ਅਪ ਸੱਚਾ ਦਰਬਾਰ ਚਿੱਤੇ ਸੰਹਨ ਪੰਚ ਪ੍ਰਵਾਨ ਨਰੀ ਕਰਮ ਭਵੇ ਨਿਸ਼ਾਨ ਕਛ ਪਕਾਏ ਤੇ ਪਾਏ ਨਾਨਕ ਗਾਇਆ ਜਾਪੇ ਜਾਏ ਧਰਮ ਖੰਡ ਖੇ ਓਹੋ ਧਰਮ ਗਿਆਨ ਖੰਡ ਖਾ ਅਖ ਕਰਮ ਖੇਤੇ ਪਵਨ ਬਣੀ ਵੇ ਸੰਤਰ ਖੇਤੇ ਖਾਨ ਮਹੇਸ਼ ਖੇਤੇ ਪਰਮੇ ਕਰਥ ਕਰੀਆ ਹੇ ਰੂਪ ਰੰਗ ਖੇ ਵੇਸ ਖੇਤੀ ਅਖਰਮ ਭੂਮੀ ਮਿਰ ਖੇਤੇ ਖੇਤੇ ਧੂਪ ਦੇਸ ਖੇਤੇ ਇੰਦ ਚੰਦ ਸੂਰ ਖੇਤੇ ਖੇਤੇ ਮੰਡਲ ਦੇਸ ਖੇਤੇ ਸਰਬੁਰ ਨਾਥ ਖੇਤੇ ਖੇਤੀ ਦੇਵੀ ਵੇਸ ਖੇਤੇ ਦੇਵ ਦਾਨਵਮਨ ਖੇਤੇ ਖੇਤੇ ਰਤਨ ਸਮੁੰਦ ਖੇਤੀ ਕਹਾਣੀ ਖੇਤੀ ਬਾਣੀ ਖੇਤੇ ਪਾਤ ਨਰਿੰਦ ਖੇਤੀ ਸੁਰਚੀ ਸੇਵਕ ਖੇਤੇ ਨਾਨਕ ਅੰਤਨ ਅੰਤ ਗਿਆਨ ਅਖੰਡ ਮਹਿ ਗਿਆਨ ਪ੍ਰਚੰਡ ਤਿੱਤੇ ਨਾਰ ਬਨੋਰ ਖੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਥਿੱਤੇ ਕਰਤ ਕਰੀਏ ਬਹੁਤ ਅਨੂਪ ਤਾ ਕਿਆ ਕਲਾ ਕਥਿਆ ਨਾ ਚਾਹੇ ਜੇ ਕੋ ਕਹੇ ਕਹੇ ਪੁਛਤਾਏ ਤਿੱਤੇ ਕਰੀਏ ਸੁਰਤ ਮਰਮਨ ਬੁੱਧ ਤਿੱਤੇ ਕਰੀਏ ਸੁਰਸ ਦਾ ਕੀ ਸਦ ਕਰਮ ਖੰਡ ਕੀ ਪਾਣੀ ਜੋਰ ਤਿੱਤੇ ਹੋਰ ਨਾ ਕੋਈ ਹੋਰ ਤਿੱਤੇ ਜੋਰ ਮਹਾਬਲ ਸੂਰ ਥਿਨਵੇਂ ਰਾਮ ਰਹੀਆ ਭਰਪੂਰ ਤਿੱਤੇ ਸੀਤ ਸੀਤ ਮੈਂ ਮਾਹੇ ਥਾਕੇ ਰੂਪ ਨ ਖਤ ਨ ਚਾਹੇ ਨਾ ਓਹੇ ਮਨ ਨਾ ਟਾਗੇ ਜਾਹੇ ਜਿਨਖੇ ਰਾਮ ਵਸੇ ਮਨ ਮਾਹੇ ਤਿੱਤੇ ਭਗਤ ਸੇਖੇ ਲੋਆ ਖਰੇ ਆਨੰਦ ਸੱਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਖਰ ਖਰ ਵੇਖ ਨਰ ਨਹਾ ਤਿੱਤੇ ਖੰਡ ਮੰਡਲ ਵਰਪੰਨ ਚੇਖੋ ਕਿਥੇ ਥਾ ਅੰਤ ਨ ਅੰਤ ਤਿੱਤੇ ਲੋਆ ਲੋਆ ਆਕਾਰ ਜਿਵ ਜਿਵ ਹੁਕਮ ਥਵੇ ਤਿਵਕਾਰ ਵੇਕ ਵਿਕ ਸਿਖਾ ਵਿਚਾਰ ਨਾਨਕ ਖਤ ਨਖਟ ਸਾਰ ਜਟ ਪ੍ਰਹਾਰ ਤਿਰ ਜ ਸੁਨਿਆਰ ਅਰਨ ਮਤ ਵੇਦ ਹਥਿਆਰ ਭਉ ਕਾਲਾ ਅਕਾਂ ਤਪਤਾਉ ਪੰਡ ਪਾਉ ਪਾਉ ਅੰਮ੍ਰਿਤ ਥਟਟਾਲ ਕਰੀਏ ਸਬਦ ਸੱਚੀ ਟਕਸਾਲ ਜਿਨਕਾ ਨਰ ਠਰਮ ਖਿੰਖਾਰ ਨਾਨਕ ਨਰਿ ਨਰ ਨਹਾ ਸ਼ਲੋਕ ਪਵੰਗ ਰੂਪਾਣੀ ਪਤਾ ਮਾਤਾ ਤਰਥ ਮਹਤ ਦਿਵਸ

ਸਕਤ ਕਾਲ ਨਾਨਕ ਚਿਮਕ ਜਲੇ ਖੇਤੀ ਸ਼ੁਕਤੀ ਨਾਲ ਜਿੰਨੀ ਨਾਂ ਧਿਆਇਆ ਗੇਮ ਸਕਤ ਕਾਲ ਨਾਨਕ ਚਿਮਕ ਜਲੇ ਖੇਤੀ ਸ਼ੁਕਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਹੁੰਦਾ
1: ਗੁਰੂ ਚੜੇ ਹਜ਼ਾਰ ਮੋਹ
0: ਤੇਤੇ ਚਾਨਣ ਹੁੰਦੇ ਹਾਂ ਗੁਰੂ ਕੋਰਿਆਂ ਦਾ ਹਰ ਮਹੱਲਾ ਪਹਿਲਾ ਨਾਮ ਗੁਰੂ ਨਾ ਮਨ ਆਪਣੇ ਸੁਚੇਤ ਛੁੱਟੇ ਤਿਲ ਗੁਆਰ ਜੋ ਸੁਣੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕੋਹਲਾ
1: ਸੋਹਾ
0: ਕੱਪੜੇ

ਅਠਾਰੇ ਤਸਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓਂਕਾਰ ਸਤਨਾਮ ਕਰਤਾ ਪੁਰਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕੰਕਾਰ ਸਤਿਗੁਰ ਪ੍ਰਸਾਦ ਰਹਿਰਾ ਸਾਹਿਬ, ਹਰ ਜੁਗ ਜੁਗ ਪਹਿਤ ਉਪਾਇਆ, ਭੈਂਜ ਰਖਦਾ ਆਇਆ, ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰ ਨਿੰਦ ਕਪਟ ਦੇਈ, ਨਾਮ ਦੇ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛੱਡ ਆਇਆ। ਇਕੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰੁਣਾ ਮੈਂ ਨਾਹੀ, ਜਾਹੋ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਏ ਲਖਿਆ ਰਹਾ, ਜਾਤ ਮਹਿ ਜੋਤ ਜੋਤ ਮਹਿ ਜਾਤਾ, ਕਾਲ ਕਲਾ ਪਰਪੁਰ ਰਹੀਆ, ਤੂੰ ਸੱਚਾ ਸਾਹਿਬ ਸਿਫਤ ਸੁਹਾਲਿਓ, ਜਿਨ ਕੀਤੀ ਸੋ ਪਰ ਪਾਇਆ, ਕਹੋ ਨਾਨਕ ਕਰਤੇ ਕੀਆ ਬਾਤਾ, ਜੋ ਕਿਛ ਕਰਨਾ ਸੋ ਕਰ ਰਹੀਆ, ਸੋਦਾ ਰਗਾਸਾ ਮਹਲਾ ਪਹਿਲਾ। ਓਂਕਾਰ ਸਤਿਗੁਰ ਪ੍ਰਸਾਦਿ।

ਮੋਰੋ ਪਰਵਾਰਾ ਸੇਵਕ ਸਿੱਕੇ ਸਭੈ ਕਰਤਾਰਾ ਮੁਰਛਾ ਨਿਜ ਕਰ ਦੇ ਕਰੀਏ ਸਭ ਪੈਰਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨ ਤਿਆਉ ਜੋ ਬਰਛਾਉ ਸੁ ਤੁਮ ਤੇ ਪਾਉ ਸੇਵਕ ਸਿੱਕੇ ਹਮਾਰੇ ਤਰਿਹੈ ਛੁਨ ਛੁਨ ਸਤਰੇ ਹਮਾਰੇ ਮਰਿਹੈ ਆਪ ਹਾਥ ਦੇ ਮੁਝੇ ਉਭਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੁਜੁ ਸਦਾ ਹਮਾਰੇ ਪੱਛਾ ਸਿਰੀਅਸ ਦੂਜੂ ਕਰਿਓ ਰਛਾ ਰਾਖਲ ਹੋ ਮੋਹ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਬੀਨ ਦਿਨ ਬੰਧੁ ਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵਜੂ ਅਵਤਾਰਾ ਕਾਲ ਪਾਏ ਕਰਭ ਸੁਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਚਵਨ ਕਾਲ ਸਭ ਜਗਤ ਬਿਨਾਯੋ ਦੇਵ ਦੈਤ ਜਾ ਛਨ ਉਪਜਾਯੋ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸਿਖ ਦੀਓ ਸਤਰਨ ਕੋ ਪਲ ਮੋਹ ਬੁਧ ਕੀਓ ਗਟ ਗਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਲ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣ ਘਟ ਘਟ ਕੇ ਪੁਟ ਪਟ ਕੀ ਜਾਣ ਜਬ ਉਦ ਕਰਖ ਕਰ ਕਰਤਾਰਾ ਪ੍ਰਜ ਧਰ ਤਬ ਦਹਿ ਅਪਾਰਮ ਸਰਵਠੋਰ ਮੋਹ ਸਾਈ ਦੁਸ਼ਟ ਦੁਖ ਤੇ ਲਹੋ ਬਚਾਈ ਕਿਰਪਾ ਕਰੀ ਹਮ ਪਰ ਮਾਤਾ ਗ੍ਰੰਥ ਕਰਾ ਪੂਰਨ ਸਭਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖ ਨੇ ਕੋ ਸੇ ਕਰਤਾ ਸੇਸ ਦੁਜ ਵਿਦਿਆਲਾ ਤਿੰਕ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਂਛਤ ਫਲ ਪਾਵੇ ਸੋਈ ਦੁਖ ਨਤ ਸਭ ਆਪਤ ਕੋਈ ਅੜਲ ਸੁਨੇ ਗੁੰਗ ਜੋ ਯਹੇ ਸੁਰਸ ਨ ਪਾਵਈ ਸੁਨੇ ਮੂਰਛਤ ਲਾਏ ਚਤੁਰਤਾ ਆਵਈ ਤੂਕ ਦਰਦ ਪੋ ਨਿਕਟ ਨਤ ਨਰ ਕੇ ਰਹੇ ਓ ਜੋ ਆਕੀ ਇੱਕ ਬਾਰ ਚੋਪੈ ਕੋ ਕਹੇ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਅਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹਮਤ ਏਕ ਨ ਮਨਿਓ ਸੂਰਯ ਸੁਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹ ਬਖਾਨਿਓ ਦੋਹਰਾ

ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤੋਂ ਪਾਇਆ ਸਿਵ ਸਿੱਧੀ ਮਨ ਵਜਿਆ ਵਧਾਇਆ ਰਾਗ ਰਤਮ ਪਰਵਰ ਭਰੀ।

ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਰਣਾ ਅੰਗੀਕਾਰ ਕਰ ਤੇਰਾ ਕਜ ਸਵਾਲ ਸਭਨਾ।

sadasavata salahate namanvasave jin ke manvasya vaje savadkanere nanake sachche saib kya nahi karte rahe sacha naam radharo vajapanch Adan kahe nanak sachche saib kya nahi karte rahe sacha naam radharo sach naam adhar mera jan bhukha sab gavaya kare sant sukh man aaye vasya jan ichha sab pujaya sada kurban kita guru vitaho chistiyan hai vadaya kahe nanak sunho santo shabad taro piyaro sacha naam radharo vaj panch savat tikar sapage kar sapage sabad vaj kala jit kar tariya ਪੰਚ ਦੂਤ ਤੁਧ ਬਾਸ ਕੀਤੇ ਕਾਲ ਕੰਠਕ ਮਾਰਿਆ ਤੁਰ ਕਾਰਮ ਪਾਇਆ ਤੁਧ ਸੁਨਖੋ ਸੇ ਹਾਰ ਕੇ ਨਾਮ ਕੇ ਲਾਗੇ ਕਹੇ ਨਾਨਕ ਤੇ ਹਸ ਕਹੋਆ ਤਿਤ ਕਰ ਅਨਹਤ ਵਾਜੇ ਵਰਿੰਦਾਵਨੀ ਮਹਲਾ ਪੰਜਵਨ ਤਾਲ ਬਿਚਿਤ ਨੇ ਵਸਤੂ ਪਾਈ

ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਤੋਈ ਇਹਨੂੰ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮਹਿ ਰਾਮ ਤੇ ਹੋਈ ਸਤਿਗੁਰ ਸਹਿਜਣ ਮਿਲਿਆ

ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਏ ਤੇਰੇ ਛੱਡ ਚਾਹੇ ਭਉ ਜਲ ਬਿਖਮ ਸਗਾ ਹੋ ਗੁਰੂ ਸਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੇ ਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੇ ਨੋ ਕਿਰਪਾਲ ਸੰਭਾਲੇ ਸਾਏ ਸਾਏ ਮ੍ਰਿਤਕ ਹੋਏ ਨ ਜਾਏ ਜਾਵੇ ਤੁਦਾਹੇ ਸਲੋਕ ਮਹਲਾ ਪੰਜਵਾਂ ਰਖੇ ਰਖਣਾ ਹਰ ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰੂ ਨਾਮ ਨੇਤਰੀ ਸਤਿਗੁਰੂ ਪੇਖਣਾ ਸ੍ਰਵਣੀ ਸੁਣਨਾ ਗੁਰੂ ਨਾਮ ਸਤਿਗੁਰੂ ਸੇ ਤੀ ਰਤਿਆ ਦਰਗਹਿ ਪਾਏ ਠਾਓ ਕਹੋ ਨਾਨ ਕਿਰਪਾ ਕਰੇ ਜਿਸਨੋ ਹੇ ਵਤ ਦੇ ਜਗ ਮਹਿ ਉਤਮ ਕਾਟਿਆ ਬਿਰਲੇ ਕੇ ਮਹਲਾ ਪੰਜਵਾਂ ਰਖੇ ਰਖਣਾ ਹਾਰ ਆਪੂ ਬਾਰੀਅਨ ਗੁਰ

0: ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ, ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਏ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Okay.